0: ਪਤਵਾ ਕਿਆ ਧਰਲ ਕਮਲਿਆ ਸੰਗਾਵਾ ਹੀ ਕਮਲਿਆ ਬੋਲਾਵੇ ਬੋਲਿਆ ਲਿਆ ਲਾਗਲੇ ਕੇਸ਼ਵ ਕਿਆ ਨੰਦੀਲਾ ਕੇਸ਼ਵ ਕਿਆ ਨੰਦੀਲ
1: ਕੇਸ਼ਵ ਕਿਆ ਨੰਦੀਲਾ ਕੇਸ਼ਵ ਕਿਆ ਨੰਦੀਲਾ
0: ਜੋੜਿਆ ਆਸਾਵਾ ਇਦ ਬਣਿਆ ਨਸਾਵੇ
1: ਬਣਿਆ ਨਸਾਵਾ
0: ਮਰਲਮ ਗਿਆ ਭਰਤਾਰਾ ਮਰਲਮ